0: है। अच्छा, इसे तरह एक कहानी ਤੁਹਾਡੀ ਹੋਰ ਕਾਫੀ ਚਰਚਿਤ ਰਹੀ ਹੈ, ਬੁਲਬਲਿਆਂ ਦੀ ਕਾਸ਼ਤ। ਉਹ ਵੀ ਆਰਥਿਕਤਾ ਨਾਲ ਜੁੜੀ ਹੋਈ ਕਹਾਣੀ ਹੈ। ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ?
1: ਰਵਿੰਦਰ ਜੀ, ਮੇਰਾ ਫੇਵਰੇਟ ਵਿਸ਼ੇ ਜਿਨ੍ਹਾਂ ਨੂੰ ਮੈਂ ਪੜ੍ਹਦਾ ਹੁੰਦਾ, ਉਹਦੇ 'ਚ ਮਨੋਵਿਗਿਆਨ ਅਤੇ ਇਕਨੋਮਿਕਸ ਹੈ। ਅਰਥ ਸ਼ਾਸਤਰ ਬਾਰੇ, ਦੁਨੀਆ ਦੇ ਅਰਥ ਸ਼ਾਸਤਰ ਬਾਰੇ ਜਾਂ ਸਮਾਜ 'ਚ ਜੋ ਕੁਛ ਵਾਪਰ ਰਿਹਾ ਹੈ, ਜਿਸ ਤਰ੍ਹਾਂ ਦੇ ਵੀ ਸੱਤਾ ਕੋਈ ਫੈਸਲੇ ਲੈਂਦੀ ਹੈ, ਉਸ ਨਾਲ ਆਮ ਜਨਜੀਵਨ ਕਿਵੇਂ ਪ੍ਰਭਾਵਿਤ ਹੋਵੇਗਾ ਆਰਥਿਕ ਪੱਖੋਂ, ਇਸ ਚੀਜ਼ਾਂ ਦਾ ਵਿਸ਼ਲੇਸ਼ਣ ਮੈਂ ਮਨ 'ਚ ਸੋਚਦਾ ਹੁੰਦਾ, ਕਰਦਾ ਰਹਿੰਦਾ। ਅਤੇ ਇਸੇ ਤਰ੍ਹਾਂ ਜੋ 2008 'ਚ ਦੁਨੀਆ 'ਚ ਰਿਸੈਸ਼ਨ ਆਇਆ, ਅਤੇ ਫਿਰ ਮੈਂ ਉਹਦੀ ਸਟੱਡੀ ਕੀਤੀ, ਪਿੱਛੇ ਦਾ ਪੂਰਾ ਜਿਹੜਾ ਹੈ ਇਹਦਾ ਰਿਸੈਸ਼ਨ ਕਦੋਂ ਕਦੋਂ ਆਏ, 1930 ਦਾ .com ਬੁਲਬੁਲਾ ਅਤੇ ਹੋਰ ਜਿਹੜੇ ਸਾਰੇ, ਉਹਨਾਂ ਦੀ ਮੈਂ ਸਟੱਡੀ ਕੀਤੀ। ਦੁਨੀਆ ਭਰ 'ਚ ਜਦੋਂ ਇੱਕਦਮ ਸਲੋਡਾਊਨ ਆ ਗਿਆ ਸੀ, ਮੰਦੀ ਦੀ ਮਾਰ ਸਾਰੇ ਕਿਤੇ ਪੈ ਗਈ ਸੀ ਦੁਨੀਆ ਦੇ ਬਾਜ਼ਾਰਾਂ 'ਚ, ਉਹ ਸਾਰੀ ਸਟੱਡੀ ਕੀਤੀ। ਅਤੇ ਉਹਦੇ 'ਚੋਂ ਜਿਹੜੀ ਹੈ ਨਾਲ ਇੱਕ ਇਹ ਸਟੱਡੀ ਸੀ, ਦੂਸਰੀ ਸੀ ਆਪਣੇ ਸਮਾਜ ਜਿਨ੍ਹਾਂ ਨੂੰ ਮੈਂ ਸਟੱਡੀ ਕਰਦਾ ਹੁੰਦਾ, ਅਤੇ ਉਹਦੇ 'ਚੋਂ ਜਿਹੜੀ ਉਸ ਮੇਰੀ ਅਧਿਐਨ 'ਚੋਂ ਇਹ ਕਹਾਣੀ ਨਿਕਲ ਕੇ ਆਈ ਸੀ। ਸੋ ਇਸ ਬਾਰੇ ਤਾਂ ਕਈ ਵਿਦਵਾਨ ਸਾਥੀਆਂ ਨੇ ਪੁੱਛਿਆ ਵੀ ਤੁਸੀਂ ਇਕਨੋਮਿਕਸ ਦੇ ਪ੍ਰੋਫੈਸਰ ਹੋ, ਜਦਕਿ ਮੇਰੀ ਉਹ ਲਾਈਨ ਪੜ੍ਹਾਈ ਵਾਲੀ ਉੱਧਰ ਹੈ ਨਹੀਂ, ਮੈਂ ਤਾਂ ਟੈਕਨੀਕਲ ਲਾਈਨ 'ਚ ਟੈਲੀਫੋਨ 'ਚ ਕੰਮ ਕਰਦਾ ਸੀ।
0: ਅੱਛਾ, ਕੇਸਰਾ ਰਾਮ ਜੀ, ਤੁਹਾਡੀ ਜਿਹੜੀ ਕਹਾਣੀ ਸੰਗ੍ਰਹਿ ਹੈ ਜਨਾਨੀ ਪੌਧ, ਇਹਦੇ ਉੱਤੇ ਤੁਹਾਨੂੰ ਟਾਹਾਂ ਪੁਰਸਕਾਰ ਨਾਲ ਤੁਹਾਨੂੰ ਸਨਮਾਨਿਤ ਕੀਤਾ ਗਿਆ। ਟਾਹਾਂ ਪੁਰਸਕਾਰ ਜਿਹੜਾ ਪੰਜਾਬੀ ਦਾ ਇੱਕ ਅੰਤਰਰਾਸ਼ਟਰੀ ਪੱਧਰ ਦਾ ਪੁਰਸਕਾਰ ਹੈ, ਜਿਹੜਾ ਕਿ ਇੱਕ ਕੈਨੇਡਾ ਦੇ ਵਿੱਚ ਇੱਕ ਸੰਸਥਾ ਵੱਲੋਂ ਦਿੱਤਾ ਜਾਂਦਾ ਹੈ, ਔਰ ਇਹ ਪੁਰਸਕਾਰ ਪ੍ਰਾਪਤ ਕਰਨਾ ਆਪਣੇ ਆਪ 'ਚ ਬੜੇ ਮਤਲਬ ਗੌਰਵ ਦੀ ਗੱਲ ਮੰਨੀ ਜਾਂਦੀ ਹੈ। ਤਾਂ ਇਸ ਕਹਾਣੀ ਸੰਗ੍ਰਹਿ ਦੀ ਜਿਹੜੀ ਕਹਾਣੀ ਹੈ ਜਨਾਨੀ ਪੌਦ, ਉਹ ਇੱਕ ਅਲੱਗ ਹਟ ਕੇ ਵਿਸ਼ੇ 'ਤੇ, ਜਿਵੇਂ ਪਹਿਲਾਂ ਆਪਾਂ ਦੋ ਕਹਾਣੀਆਂ ਦੀ ਗੱਲ ਕੀਤੀ, ਉਹਦੇ 'ਚ ਆਰਥਿਕਤਾ ਦੀ ਗੱਲ ਹੋਈ ਜਾਂ ਕਿਸਾਨੀ ਦਾ ਜ਼ਿਕਰ ਹੋਇਆ, ਤਾਂ ਇਹ ਜਿਹੜੀ ਕਹਾਣੀ ਹੈ, ਤਾਂ ਇਸ ਕਹਾਣੀ ਬਾਰੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ?
1: ਬਿਲਕੁਲ ਹੇਠਲੇ ਪੱਧਰ 'ਤੇ ਪਿੰਡਾਂ ਦੇ ਲੈਵਲ 'ਤੇ ਜਾ ਕੇ, ਅਤੇ ਸਿਆਣੇ ਤੋਂ ਸਿਆਣੇ ਸਮਾਜ ਜਿਹੜਾ ਆਪਣਾ ਮੱਧ ਵਰਗ ਤੋਂ ਵੀ ਉੱਚ ਮੱਧ ਵਰਗ ਹੈ, ਉੱਥੋਂ ਤੱਕ ਦੀ ਸਾਰੀ ਸਾਈਕੀ ਨੂੰ ਮੈਂ ਘੋਖਦਾ ਰਹਿੰਦਾ, ਅਤੇ ਔਰਤ ਦੀ ਸਥਿਤੀ ਬਾਰੇ, ਅਤੇ ਅੱਜ ਦੇ ਟਾਈਮ 'ਚ ਜਿਹੜੀ ਸਮਾਜ 'ਚ ਸਾਇੰਸ ਦੀਆਂ ਜਿਹੜੀਆਂ ਨਵੀਆਂ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਨੇ, ਉਸ ਦੇ ਹਵਾਲੇ ਨਾਲ ਇਹ ਦੇਖਦੇ ਰਹਿੰਦੇ। ਜਿਵੇਂ ਅੱਜ ਆਪਾਂ ਇਹ ਕਹਿੰਦੇ ਹਾਂ ਵੀ ਨਵੀਂ ਟੈਕਨੋਲੋਜੀ ਨੇ ਬੰਦੇ ਦੀ ਬਹੁਤ ਸਾਰੀ ਜਿਹੜੀ ਹੈ ਉਹ ਗੁਲਾਮੀ ਉਹਦੇ ਕੋਲੋਂ ਲਾਹ ਦਿੱਤੀ ਹੈ, ਕੁਛ ਨਾ ਕੁਛ ਬੰਦੇ ਨੂੰ, ਚਾਹੇ ਉਹ ਔਰਤ ਹੈ ਜਾਂ ਮਰਦ ਹੈ, ਉਹਨੂੰ ਖੁਦ ਮੁਖਤਿਆਰੀ ਮਿਲੀ ਹੈ। ਇਸ ਤਰ੍ਹਾਂ ਦੀਆਂ ਅਧਿਐਨ ਸਥਿਤੀਆਂ ਵਿੱਚੋਂ ਮੇਰੇ ਇਹ ਕਹਾਣੀ ਪ੍ਰਗਟ ਹੋਈ ਵੀ, ਪਰ ਮੈਂ ਦੇਖਿਆ ਬਦਲਿਆ ਕੁਛ ਨਹੀਂ, ਔਰਤ ਦੀ ਸਥਿਤੀ ਜਿਹੜੀ ਹੈ ਉਹ ਹਾਲੇ ਵੀ ਜਿਹੜੀ ਹੈ ਬਹੁਤ ਔਖੇ ਹਾਲਾਤ ਵਿੱਚੋਂ ਲੰਘ ਰਹੀ ਹੈ, ਚਾਹੇ ਉਹ ਪਿੰਡ 'ਚ ਕੰਮ ਕਰਨ ਵਾਲਾ ਕਿਸਾਨ ਪਰਿਵਾਰ 'ਚ ਕੋਈ ਔਰਤ ਹੈ, ਜਾਂ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ 'ਚ ਨੌਕਰੀ ਪੇਸ਼ਾ ਪਰਿਵਾਰ 'ਚ ਜੇ ਕੋਈ ਔਰਤ ਹੈ, ਉਹਨਾਂ ਨੂੰ ਸੇਮ ਹਾਲਾਤ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਸਾਰੀ ਸਥਿਤੀਆਂ ਦਾ ਜਿਹੜਾ ਮੇਰਾ ਇੱਕ ਕਿਸਮ ਦਾ ਅਧਿਐਨ ਜਿਹੜਾ ਹੈ ਉਹ ਇੱਕ ਕਥਾ ਦੇ ਰੂਪ 'ਚ ਮੈਂ ਇਸ ਕਹਾਣੀ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹਦੇ ਨਾਲ ਜਿਹੜੇ ਸਾਇੰਸ ਅੱਜ ਕੱਲ੍ਹ ਤਰੱਕੀਆਂ ਦੇ ਜਿਸ ਲੈਵਲ 'ਤੇ ਪਹੁੰਚ ਗਈ ਹੈ, ਜਿਵੇਂ ਇਸ ਦਾ ਨਾਂ ਹੈ ਜਨਾਨੀ ਪੌਦ, ਹੁਣ ਇਹ ਸਟੱਡੀ ਵੀ ਪਿੱਛੇ ਸਾਡੇ ਹਿਸਾਰ ਜਦੋਂ ਕਿਸਾਨ ਮੇਲੇ ਹੁੰਦੇ ਹੈ ਉੱਥੇ ਨਵੀਆਂ ਕਾਢਾਂ ਉਹ ਦੱਸਦੇ ਨੇ ਯੂਨੀਵਰਸਿਟੀ ਵਾਲੇ, ਅਤੇ ਉਹਨਾਂ 'ਚ ਮੈਂ ਸ਼ਿਰਕਤ ਕਰਦਾ ਰਹਿੰਦਾ, ਮੈਂ ਆਉਂਦਾ ਰਹਿੰਦਾ, ਅਤੇ ਨਵੀਂ ਕੀ ਖੇਤੀਬਾੜੀ 'ਚ ਕੀ ਕਾਢ ਹੋਈ ਹੈ ਹੋਰ ਹੈ, ਉੱਥੇ ਇਹ ਕਾਢਾਂ ਵੀ ਦੇਖੀਆਂ ਨੇ। ਪਪੀਤੇ ਦੇ ਮੇਲ ਫੀਮੇਲ ਦੋਵੇਂ ਪੁੱਤਰਾਂ ਦੇ ਪੌਦੇ ਕਹਿੰਦੇ ਚਾਹੀਦੇ ਨੇ, ਅਤੇ ਹੁਣ ਪਿੱਛੇ ਇੱਕ ਉੱਥੇ ਕਾਢ ਮੈਂ ਦੇਖੀ ਕੇਲਿਆਂ ਬਾਰੇ, ਵੀ ਕੇਲਿਆਂ 'ਚ ਦੋਨਾਂ ਤਰ੍ਹਾਂ ਦੇ ਪੌਦੇ ਨਹੀਂ ਚਾਹੀਦੇ, ਸਿਰਫ ਫੀਮੇਲ ਸੈਪਲਿੰਗਸ ਯਾਨੀ ਕਿ ਜਨਾਨੀ ਪੌਦ ਜਿਹੜੀ ਹੈ ਉਹਨਾਂ ਦੀ ਉਹੀ ਲਾ ਲਓ। ਇਹ ਨਹੀਂ ਹੈ ਪਹਿਲਾਂ ਵੀ ਜਿਵੇਂ ਮੰਨ ਲਓ 1 ਕਿੱਲੇ 'ਚ ਜੇ 100 ਪੌਦੇ ਲੱਗਣੇ ਨੇ, ਉਹਨਾਂ 'ਚੋਂ 10 ਪੌਦੇ ਤੁਸੀਂ ਮੇਲ ਲਾਓ ਜਿਨ੍ਹਾਂ 'ਚੋਂ ਫਲ ਨਹੀਂ ਮਿਲਣਾ, ਸਿਰਫ ਉਹਨਾਂ ਤੋਂ ਜੀ ਹੈ ਪ੍ਰਜਨਨ ਕਿਰਿਆ ਉਹਨਾਂ ਦੀ ਹੋਏਗੀ। ਹੁਣ ਉਹ ਕਹਿੰਦੇ ਵੀ ਨਹੀਂ, ਸਾਰੇ ਸਾਰੇ ਪੌਦੇ ਤੁਸੀਂ ਲਾਓ, ਵੱਧ ਤੋਂ ਵੱਧ ਝਾੜ ਲਓ, ਸਾਰੇ ਪੌਦੇ ਫਲ ਦੇਣਗੇ। ਅਤੇ ਉਹ ਜਿਹੜੀ ਹੈ ਮਰਦ ਪੌਦਿਆਂ ਦੀ ਉੱਥੇ ਲੋੜ ਹੀ ਸਾਇੰਸ ਨੇ ਖਤਮ ਕਰ ਦਿੱਤੀ। ਇਸ ਸਾਰੀ ਸਟੱਡੀ ਨੂੰ ਮੈਂ ਇਸ ਕਹਾਣੀ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਸੀ।
0: ਕਹਾਣੀਕਾਰ ਦੇ ਤੌਰ 'ਤੇ ਤੁਹਾਡਾ ਇੱਕ ਨਾਂ, ਇੱਕ ਸਥਾਪਿਤ ਕਹਾਣੀਕਾਰ ਤੁਸੀਂ ਬਣ ਚੁੱਕੇ ਹੋ, ਪਰ ਪਿੱਛੇ ਜੇ ਇੱਕ ਤੁਹਾਡਾ ਨਾਵਲ ਵੀ ਆਇਆ ਸੀ ਗੁੱਡੋ, ਕਿਉਂ ਤੁਹਾਨੂੰ ਲੱਗਿਆ ਵੀ ਤੁਹਾਨੂੰ ਇੱਕ ਨਾਵਲ ਵੀ ਲਿਖਣਾ ਚਾਹੀਦਾ? ਵੈਸੇ ਚੱਲ ਕੇ ਮੈਂ ਅੱਗੇ ਇੱਕ ਸਵਾਲ ਕਰਾਂਗਾ, ਕਹਾਣੀਆਂ ਤੁਹਾਡੀਆਂ ਬਹੁਤ ਲੰਬੀਆਂ ਹੁੰਦੀਆਂ, ਅਤੇ ਇਸ ਕਰਕੇ ਕਿ ਲੰਬੀ ਕਹਾਣੀ ਦੇ ਵਿੱਚ ਤੁਹਾਨੂੰ ਲੱਗਿਆ ਵੀ ਇਹਦੇ 'ਚ ਵਿਸ਼ਾ ਵਸਤੂ ਤੁਹਾਡੇ ਜਿਹੜੀ ਸਮੱਗਰੀ ਆ ਪੂਰੀ ਨਹੀਂ ਆ ਰਹੀ, ਅਤੇ ਇਸ ਕਰਕੇ ਇਹਨੂੰ ਨਾਵਲ ਦਾ ਰੂਪ ਦਿੱਤਾ ਜਾਵੇ? ਇਹ ਨਾਵਲ ਲਿਖਣ ਦਾ ਕਿਵੇਂ ਤੁਹਾਡੇ ਮਨ 'ਚ ਵਿਚਾਰ ਆਇਆ?
1: ਇਹ ਮੈਨੂੰ ਲੱਗਦਾ ਜਿਹੜਾ ਬਾਅਦ 'ਚ ਤੁਸੀਂ ਸਵਾਲ ਕਰੋ।

0: ਉਹਦੇ ਜਵਾਬ ਤੋਂ ਹੀ ਮੈਂ ਇੱਥੇ ਸ਼ੁਰੂ ਕਰ ਦਿੰਦਾ। ਮੈਂ ਇੱਕ ਕਹਾਣੀ ਲਿਖੀ ਸੀ ਲਾਸ਼, ਉਹਨੂੰ ਕਥਾ ਇੰਟਰਨੈਸ਼ਨਲ ਅਵਾਰਡ ਵੀ ਮਿਲਿਆ, ਅਤੇ ਉਹ ਜਦੋਂ ਲਿਖ ਕੇ, ਮੈਂ ਹਾਲੇ ਨਵਾਂ ਹੀ ਸੀ, ਤੀਜੀ ਚੌਥੀ ਕਹਾਣੀ ਸੀ ਉਹ, ਅਤੇ ਉਹ ਲਿਖ ਕੇ ਜਦੋਂ ਉੱਥੇ ਸੰਗਰੂਰ ਗੁਰਮੇਲ ਮਡਾਡ ਹੋਰਾਂ ਨੂੰ, ਤੇਜਵੰਤ ਮਾਨ ਹੋਰਾਂ ਨੂੰ ਦਿਖਾਈ, ਅਤੇ ਉਹ ਕਹਿੰਦੇ ਇਹ ਤਾਂ ਕਹਾਣੀ ਨਹੀਂ, ਕਹਾਣੀ ਤੋਂ ਵੱਧ ਹੋ ਗਿਆ, ਕਿਉਂਕਿ ਉਹ 80 ਪੇਜ 'ਚ ਪਹੁੰਚ ਚੁੱਕੀ ਸੀ। ਅਤੇ ਫਿਰ ਉਹ ਕਹਿੰਦੇ ਨਹੀਂ, ਜ਼ਿਆਦਾ ਨਾਵਲ ਲਿਖ। ਮੈਂ ਬਿਲਕੁਲ ਨਵਾਂ ਸੀ, ਨਾਵਲ ਲਿਖਣ ਦੀ ਹਿੰਮਤ ਨਹੀਂ ਪੈ ਰਹੀ ਸੀ, ਅਤੇ ਫਿਰ ਮੈਂ ਕਿਹਾ ਜੀ ਮੈਂ ਲਿਖਣੀ ਤਾਂ ਕਹਾਣੀ ਹੀ ਹੈ, ਇੱਕ ਚੀਜ਼ ਲਿਖ ਲਓ ਬਹੁਤ ਹੁੰਦਾ, ਮੈਂ ਕਿਹਾ ਸਾਰੇ ਪਾਸੇ ਉਹ ਕੋਈ ਇੰਨਾ ਨਹੀਂ। ਅਤੇ ਉਹ ਕਹਿੰਦੇ ਫਿਰ ਇਹਨੂੰ ਛੱਡ ਦੇ, ਇਹਨੂੰ ਦੁਬਾਰਾ ਲਿਖ, ਇਹ ਪੇਜ ਨਹੀਂ ਖਰਾਬ ਕਰਨੇ, ਇਹਨਾਂ ਨੂੰ ਰੱਖ, ਪਰਾਂ ਅਲੱਗ ਰੱਖ ਲੈ, ਅਤੇ ਕਹਾਣੀ ਦੁਬਾਰਾ ਲਿਖ। ਉਹਦੇ 'ਚ 2 ਪਾਤਰ ਸੀਗੇ, ਇੱਕ ਗਰੀਬ ਘਰ ਦੀ ਕੁੜੀ ਹੈ, ਇੱਕ ਬਹੁਤ ਅਮੀਰ ਪਰਿਵਾਰ 'ਚੋਂ ਹੈ, ਅਤੇ ਹਾਲਾਤ ਉਹਨਾਂ ਨੂੰ ਵੀ ਕੁਝ ਇਹ ਹੀ ਫੇਸ ਕਰਨੇ ਪੈਂਦੇ ਨੇ, ਕਿ ਉਹ ਸਮਾਜ ਆਪਣਾ ਮਰਦ ਪ੍ਰਧਾਨ ਹੈ ਇਸ ਕਰਕੇ। ਅਤੇ ਉਹ ਮੈਂ ਫਿਰ ਇੱਕ ਕਹਾਣੀ ਲਿਖੀ, ਬੜੀ ਮਕਬੂਲ ਹੋਈ, ਅਤੇ ਉਹ ਨਾਟਕ ਫਿਲਮ ਵਾਲੇ ਵੀ ਲੈ ਕੇ ਗਏ ਉਹਨੂੰ। ਫਿਰ ਪਿੱਛੇ ਜੋ ਮੈਂ 5-4 ਸਾਲ ਪਹਿਲਾਂ ਕਰੋਨਾ ਜਦੋਂ ਹੋਇਆ ਸੀ, ਉਦੋਂ ਮੈਂ ਉਹ ਕਾਗਜ਼ ਦੇਖ ਰਿਹਾ ਸੀ, ਉਹ 80-90 ਪੇਜ ਮੈਨੂੰ ਲੱਭੇ, ਅਤੇ ਮੈਂ ਦੁਬਾਰਾ ਦੇਖਣ ਲੱਗਿਆ, ਉਹਨਾਂ ਨੂੰ ਪੜ੍ਹਨ ਲੱਗਿਆ, ਮੈਂ ਇਹ ਹੁਣ ਤਾਂ ਇਹ ਬਣ ਗਿਆ ਨਾਵਲ, ਇਹ ਤਾਂ ਕੰਪਲੀਟ ਹੈ ਆਪਣੇ ਆਪ 'ਚ। ਫਿਰ ਉਹਨੂੰ ਮੈਂ ਸਿਰਫ ਰੀਰਾਈਟ ਹੀ ਕੀਤਾ, ਅਤੇ ਉਹ ਨਾਵਲ ਜਿਹੜਾ ਹੈ ਕੰਪਲੀਟ ਹੋ ਗਿਆ। ਉਹਦੇ 'ਚ ਵੀ ਔਰਤ ਬਾਰੇ ਹੀ ਜਿਹੜਾ ਹੈ, ਉਹਦੀਆਂ ਸਥਿਤੀਆਂ ਨੂੰ ਬਿਆਨ ਕੀਤਾ ਗਿਆ ਹੈ।
1: ਅੱਛਾ, ਇਹ ਨਾਵਲ ਤੁਹਾਡਾ ਗੁੱਡੋ ਹੈ, ਤੁਸੀਂ ਲਿਖਿਆ ਪਹਿਲਾ ਨਾਵਲ, ਇਸ ਤੋਂ ਬਾਅਦ ਹੁਣ ਅੱਗੇ ਵੀ ਕੋਈ ਨਾਵਲ ਲਿਖਣ ਦੇ ਬਿਆਨ ਤਾਂ ਹੈ ਕੋਈ?
0: ਕਹਾਣੀ ਲਿਖਦੇ ਹੋਏ ਜਦੋਂ ਜ਼ਿਆਦਾ ਲੰਬੀ ਹੋ ਜਾਂਦੀ ਹੈ, ਉਹਨੂੰ ਮੈਂ ਛੱਡ ਦਿੰਦਾ ਹੁੰਦਾ, ਕਿਉਂਕਿ ਕਈ ਵਾਰੀ ਅਸੀਂ ਉਸ ਲਾਲਚ ਤੋਂ ਬਚ ਨਹੀਂ ਸਕਦੇ ਵੀ ਇਹਦੇ 'ਚ ਕਿੰਨਾ ਕੱਟਦੀ ਹੈ ਕਿੰਨਾ ਨਹੀਂ, ਅਤੇ ਕਈ ਵਾਰੀ ਉਹ ਠੀਕ ਵੀ ਗੱਲ ਹੁੰਦੀ ਹੈ ਵੀ ਇਹ ਨਹੀਂ ਕੱਟਣੀ ਚਾਹੀਦੀ, ਪਈ ਰਹਿਣ ਦੋ ਇਹਨੂੰ। ਅਤੇ ਇਸ ਤਰ੍ਹਾਂ ਦੇ 1-2 ਕਹਾਣੀਆਂ ਹੈਗੀਆਂ ਜਿਹੜੇ ਨਾਵਲ ਬਣ ਸਕਦੇ ਆ। ਇੱਕ ਤਾਂ ਮੈਂ ਪਿੱਛੇ ਦੇਖ ਰਿਹਾ ਸਾਂ, ਉਹ ਨਾਵਲ ਦੇ ਬਿਲਕੁਲ ਨੇੜੇ ਤੇੜੇ ਹੈ, ਜਦੋਂ ਵੀ ਇਹ ਹੋਇਆ ਵੀ ਹੁਣ ਇਹਨੂੰ ਲਿਖ ਦੇਣਾ ਚਾਹੀਦਾ, ਉਦੋਂ ਉਹ ਪੂਰਾ ਹੋ ਜਾਏਗਾ।
1: ਹੁਣ ਮੇਰਾ ਸਵਾਲ ਫਿਰ ਉੱਥੇ ਆਉਂਦਾ ਲੰਮੀ ਕਹਾਣੀ ਦੇ ਉੱਤੇ, ਕਿ ਤੁਹਾਡੀਆਂ ਕਹਾਣੀਆਂ ਜ਼ਿਆਦਾਤਰ ਲੰਮੀਆਂ ਕਹਾਣੀਆਂ ਹੀ ਨੇ, ਅਤੇ ਇਹ ਲੰਮੀ ਕਹਾਣੀ ਕਿਉਂ ਲਿਖਦੇ ਹੋ ਤੁਸੀਂ? ਕਿਉਂਕਿ ਕਹਿਣ ਨੂੰ ਤਾਂ ਅਸੀਂ ਇਹਨੂੰ ਨਿੱਕੀ ਕਹਾਣੀ ਜਾਂ ਸ਼ਾਰਟ ਸਟੋਰੀ ਵੀ ਕਿਹਾ ਜਾਂਦਾ, ਅਤੇ ਜਿਹੜੀ ਕਿ 5-7 ਪੇਜ ਤੋਂ ਲੈ ਕੇ 10 ਪੇਜ ਤੱਕ, 15 ਸਫ਼ੇ ਤੱਕ ਕੁਛ ਵੀ ਹੋ ਸਕਦੀ ਹੈ, ਪਰ ਤੁਸੀਂ ਜ਼ਿਆਦਾਤਰ ਲੰਮੀਆਂ ਕਹਾਣੀਆਂ, ਬਹੁਤ ਹੋਰ ਲੇਖਕ ਵੀ ਲਿਖ ਰਹੇ ਨੇ, ਅੱਜ ਕੱਲ੍ਹ ਰਿਵਾਜ਼ ਵੀ ਹੈ ਲੰਮੀ ਕਹਾਣੀ ਲਿਖਣ ਦਾ, ਪਰ ਇਹ ਲੰਮੀ ਕਹਾਣੀ ਹੀ ਕਿਉਂ?
0: ਲੰਮੀ ਕਹਾਣੀ ਮਿਥ ਕੇ ਨਹੀਂ ਲਿਖੀ ਜਾ ਸਕਦੀ। ਅੱਜ ਦਾ ਜਿਹੜਾ ਸਮਾਂ ਹੈ ਉਹ ਇੰਨਾ ਕੰਪਲੈਕਸ, ਇੰਨਾ ਗੁੰਝਲਦਾਰ ਹੋ ਗਿਆ ਹੈ ਕਿ ਇੱਕ ਬੰਦਾ ਇੱਕ ਥਾਂ 'ਤੇ ਬੈਠਾ ਹੋਇਆ, ਇੱਕ ਕੰਮ ਕਰਦਾ ਹੋਇਆ ਵੀ ਕਈ ਥਾਈਂ ਹੋਰ ਉਹ ਵਿਚਰ ਰਿਹਾ ਹੁੰਦਾ, ਕਈ ਚੀਜ਼ਾਂ ਮਨ 'ਚ ਹੋਰ ਨਾਲ ਦੀ ਨਾਲ ਸੋਚ ਰਿਹਾ ਹੁੰਦਾ, ਆਪਾਂ ਸਾਹਮਣੇ ਵਾਲੇ ਨਾਲ ਗੱਲ ਕਰਦੇ ਹੋਏ ਵੀ ਦਿਮਾਗ 'ਚ ਕੁਛ ਥੋੜ੍ਹਾ ਥੋੜ੍ਹਾ ਹੋਰ ਚੱਲ ਰਿਹਾ ਹੁੰਦਾ। ਅਤੇ ਇਹ ਜਿਹੜੇ ਅੱਜ ਦੇ ਸਮੇਂ ਕਰਕੇ ਜਿਹੜੀ ਕੰਪਲੈਕਸਿਟੀਜ਼ ਲੋਕਾਂ ਦੇ ਮਨਾਂ 'ਚ ਵਧੀਆ ਨੇ, ਉਹਨਾਂ ਨੂੰ ਬਿਆਨ ਕਰਨ ਵਾਸਤੇ ਥੋੜ੍ਹੀ ਜਿਹੀ ਉਹਦੀ ਕਹਾਣੀ ਦੀ ਲੰਬਾਈ ਵੱਧ ਜਾਂਦੀ ਹੈ, ਹਾਲਾਂਕਿ ਕਿਤੇ ਕਿਤੇ ਉਹਨੂੰ ਘੱਟ ਕੀਤਾ ਜਾ ਸਕਦਾ ਹੈ ਕਹਾਣੀ ਦੀ ਜਿਹੜੀ ਹੈ ਜ਼ਰੂਰਤ ਨੂੰ ਧਿਆਨ 'ਚ ਰੱਖ ਕੇ, ਪਰ ਥੋੜ੍ਹੀ ਜਿਹੀ ਮੇਰੇ ਕੋਲੋਂ ਜਾਂ ਐਂ ਕਹਿ ਲਓ ਵੀ ਉਨੀ ਉਹਨੂੰ ਮਹਾਰਤ ਮੇਰੇ ਕੋਲ ਨਹੀਂ ਹੋਣੀ ਉਹਨੂੰ ਸੰਖੇਪ ਕਰਨ ਦੀ, ਤਾਂ ਵੱਧ ਗਈ ਹੋਣੀ ਹੈ। ਜਿਹੜੀ ਕਹਾਣੀ ਪੂਰੀ ਆਪਣੇ ਆਪ ਨੂੰ ਪੜ੍ਹਾ ਕੇ ਲੈ ਗਈ, ਉਹ ਕਹਾਣੀ ਲੰਬੀ ਹੈ ਛੋਟੀ ਦੀ ਕੋਈ ਗੱਲ ਨਹੀਂ। ਅਤੇ ਬਾਕੀ ਮੈਂ ਦੇਖਿਆ ਹੋਰ ਭਾਸ਼ਾਵਾਂ 'ਚ ਜਿਵੇਂ ਹਿੰਦੀ 'ਚ ਵੀ ਇੱਕ 15 ਪੇਜ ਦੀ ਆਮ ਕਹਾਣੀ ਛਪ ਰਹੀ ਹੈ ਮੈਗਜ਼ੀਨ 'ਚ, ਅਤੇ ਇੱਕ ਮੈਂ 9 ਜਾਂ 10 ਪੇਜ ਦੀ ਦੇਖੀ, ਉਹਦੇ ਉੱਪਰ ਲਿਖਿਆ ਹੋਇਆ ਸੀ ਲੰਬੀ ਕਹਾਣੀ। ਫਿਰ ਮੈਂ ਉਹਨੂੰ ਵਿਚਾਰ ਕੀਤਾ, ਚੰਗੀ ਤਰ੍ਹਾਂ ਦੇਖਿਆ, ਅਤੇ ਉਹਦੇ 'ਚ ਅਸਲ 'ਚ ਵਿਸ਼ਾ ਹੀ ਲੰਬਾ ਸੀ, ਉਹਦਾ ਕੈਨਵਸ ਵੱਡਾ ਸੀ, ਇਸ ਕਰਕੇ ਉਹ ਲੰਬੀ ਕਹਾਣੀ ਹੋ ਗਈ ਸੀ। ਪੇਜਾਂ ਨਾਲ ਜਾਂ ਉਹਦੀ ਲੈਂਥ ਨਾਲ ਲੰਬੀ ਛੋਟੀ ਦਾ ਮੈਨੂੰ ਲੱਗਦਾ ਨਹੀਂ ਫਰਕ ਪੈਂਦਾ, ਇਹ ਹੁਣ ਮੈਨੂੰ ਸਮਝ ਆਈ ਹੈ ਥੋੜ੍ਹੀ ਥੋੜ੍ਹੀ, ਅਤੇ ਹੁਣ ਮੇਰੇ ਕਹਾਣੀਆਂ ਜ਼ਿਆਦਾ ਲੰਬੇ ਨਹੀਂ ਹੋ ਰਹੇ, ਥੋੜ੍ਹੇ ਛੋਟੇ ਹੀ ਹੋ ਰਹੇ ਨੇ।
1: ਅੱਛਾ, ਤੁਹਾਡੇ ਕਹਿਣ ਦਾ ਮਤਲਬ ਇੱਕ ਤਾਂ ਹੈ ਕਿ ਜਿਹੜੀ ਕਹਾਣੀ ਪਾਠਕ ਨੂੰ ਨਾਲ ਲੈ ਕੇ ਚੱਲਦੀ ਹੈ, ਔਰ ਪਾਠਕ ਜਦੋਂ ਕਹਾਣੀ ਨਾਲ ਜੁੜ ਜਾਂਦਾ ਤਾਂ ਲੰਮੀ ਕਹਾਣੀ ਵੀ ਲੰਮੀ ਨਹੀਂ ਲੱਗਦੀ ਉਹਨੂੰ ਪੜ੍ਹਨ ਵਾਲੇ ਨੂੰ, ਅਤੇ ਦੂਸਰਾ ਕਈ ਵਾਰ ਵਿਸ਼ਾ ਹੀ ਇਸ ਤਰ੍ਹਾਂ ਇੰਨਾ ਵਿਸਤਾਰ ਮੰਗਦਾ, ਜਾਂ ਵਿਸ਼ਾ ਹੀ ਇੰਨਾ ਉਹ ਆਪਣੇ ਆਪ 'ਚ ਵਿਸਤ੍ਰਿਤ ਹੁੰਦਾ ਕਿ ਉਹਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਸਮੇਟਣਾ ਮੁਸ਼ਕਲ ਹੋ ਜਾਂਦਾ। ਤਾਂ ਇਹਦੇ ਨਾਲ ਨਾਲ ਇੱਕ ਅਨੁਵਾਦ ਦੀਆਂ ਵੀ ਲਗਭਗ ਤੁਹਾਡੀਆਂ 15 ਤੋਂ ਵੱਧ ਮੇਰੇ ਖਿਆਲ ਕਿਤਾਬਾਂ ਜਿਹੜੀਆਂ ਛਪੀਆਂ, ਅਤੇ ਅਨੁਵਾਦ ਸਿਰਫ ਇੱਕ ਭਾਸ਼ਾ ਦਾ ਜਾਂ 2 ਭਾਸ਼ਾ ਦਾ ਹੀ ਨਹੀਂ ਹੈ ਤੁਹਾਡਾ, ਮਤਲਬ ਪੰਜਾਬੀ ਤੋਂ ਹਿੰਦੀ 'ਚ, ਹਿੰਦੀ ਤੋਂ ਪੰਜਾਬੀ 'ਚ, ਪੰਜਾਬੀ ਤੋਂ ਰਾਜਸਥਾਨੀ ਜਾਂ ਰਾਜਸਥਾਨੀ ਤੋਂ ਪੰਜਾਬੀ 'ਚ, ਇਸ ਤਰ੍ਹਾਂ ਦਾ ਮਤਲਬ ਤੁਹਾਡਾ 2-3 ਭਾਸ਼ਾ ਦੇ ਵਿੱਚ ਜਿਹੜਾ ਆਪਸ ਵਿੱਚ ਦੀ ਜਿਹੜਾ ਅਨੁਵਾਦ ਦਾ ਚੱਲਦਾ ਰਹਿੰਦਾ, ਅਤੇ ਅਨੁਵਾਦ ਨਾਲ ਜੁੜਨ ਦੇ ਲਈ ਇਹਦੇ ਪਿੱਛੇ ਕੀ ਮਤਲਬ ਪ੍ਰੇਰਣਾ ਕੰਮ ਕਰਦੀ ਰਹੀ ਤੁਹਾਡੀ?
0: ਇਹਦੇ ਪਿੱਛੇ ਪ੍ਰੇਰਣਾ ਇਹੀ ਸੀ ਮੈਂ ਉਸ ਭਾਸ਼ਾ ਦੀਆਂ ਕਹਾਣੀਆਂ ਵਧੀਆ ਤੋਂ ਵਧੀਆ ਪੜ੍ਹਾਂ ਕਿਉਂਕਿ ਮੈਂ ਡਾਇਰੈਕਟ ਜਿਹੜੇ ਅਨੁਵਾਦ ਕੀਤੇ ਹੈ ਰਾਜਸਥਾਨੀ ਵੀ ਜਿਹੜੇ ਹੈ ਹੋਰ ਭਾਸ਼ਾ 'ਚੋਂ ਜਿਵੇਂ ਹਿੰਦੀ 'ਚ ਹੋ ਜਾਂਦੇ ਆ ਕਈ ਲੋਕ ਉਦੋਂ ਉਹਦਾ ਕਰ ਦਿੰਦੇ ਆ ਮੈਂ ਨਹੀਂ ਮੈਂ ਸਿੱਧਾ ਰਾਜਸਥਾਨੀ 'ਚ ਕੀਤਾ ਕਿਉਂਕਿ ਮੇਰੀ ਮਾਂ ਬੋਲੀ ਰਾਜਸਥਾਨੀ ਹੈ ਅਤੇ ਦੂਜੀ ਗੱਲ ਮੈਂ ਤਾਂ ਉਰਦੂ ਵੀ ਸਿੱਖਣ ਦੀ ਉਹ ਕੀਤਾ ਸੀ ਭਾਸ਼ਾ ਵਿਭਾਗ ਪੰਜਾਬ ਤੋਂ ਉਰਦੂ ਦਾ ਜਿਹੜਾ ਉਰਦੂ ਅਮੋਜ ਡਿਪਲੋਮਾ ਮੈਂ ਉਹਨਾਂ ਦਾ ਸਰਟੀਫਿਕੇਟ ਲਿਆ ਹੋਇਆ ਪਰ ਉਹਦੀ ਪ੍ਰੈਕਟਿਸ ਜ਼ਿਆਦਾ ਸਮਾਂ ਨਹੀਂ ਰਹੀ ਇਸ ਕਰਕੇ

0: ਆਪਣੇ ਕਾਰ ਵਿਹਾਰ 'ਚ ਪ੍ਰੈਕਟਿਸ ਹੈਗੀਆਂ, ਇਸ ਕਰਕੇ ਮੈਨੂੰ ਸੌਖਿਆ ਉੱਥੋਂ ਸਿੱਧੇ ਕਰ ਲੈਣਾ, ਅਤੇ ਜਦੋਂ ਮੇਰੇ ਕੋਲ ਸਮਾਂ ਹੁੰਦਾ ਹੈ ਮੈਂ ਉਹਨੂੰ ਹੋਰ ਪਾਸੇ ਕਿਤੇ ਖਾਲੀ ਨਾ ਜਾਣ ਦਿੰਦਾ, ਅਤੇ ਇਹ ਕੰਮ ਮੈਂ ਆਪਣੀ ਵਧੀਆ ਚੋਣ ਕਰਕੇ ਸ਼ਾਇਦ ਦੀ ਕਰ ਲੈਂਦਾ ਹੁੰਦਾ।
1: ਇੱਕ ਸਵਾਲ ਜੋ ਆਮ ਤੌਰ 'ਤੇ ਪੁੱਛਿਆ ਜਾਂਦਾ ਹੈ ਕਈ ਵਾਰੀ ਲੇਖਕ ਨੂੰ ਕਿਸੇ ਨੂੰ ਵੀ ਕਿ ਉਹ ਕਿਹੜੇ ਲੇਖਕ ਤੋਂ ਪ੍ਰਭਾਵਿਤ ਆ, ਉਹਦੇ 'ਚ ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਇੱਕ ਤਾਂ ਲੇਖਕ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਲਿਖਣ ਲੱਗਦਾ ਹੈ ਉਸ ਵਕਤ ਦੇ ਜਿਹੜੇ ਲੇਖਕ ਆ ਵੱਡੇ ਲੇਖਕਾਂ ਤੋਂ, ਹਰ ਕੋਈ ਲੇਖਕ ਪ੍ਰਭਾਵਿਤ ਹੁੰਦਾ ਜਾਂ ਕੁਛ ਇਹੋ ਜਿਹੀਆਂ ਰਚਨਾਵਾਂ ਪੜ੍ਹਦਾ ਹੈ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਉਹਨੂੰ ਲੱਗਦਾ ਹੈ ਕਿ ਮੈਨੂੰ ਵੀ ਕੁਛ ਲਿਖਣਾ ਚਾਹੀਦਾ। ਇੱਕ ਜਦੋਂ ਜਿਵੇਂ ਅੱਜ ਦੇ ਸਮੇਂ ਤੁਸੀਂ ਇੱਕ ਸਥਾਪਿਤ ਕਹਾਣੀਕਾਰ, ਇੱਕ ਸਥਾਪਿਤ ਲੇਖਕ ਹੋ ਗਏ ਹੋ, ਜੇ ਅੱਜ ਦੇ ਸਮੇਂ 'ਚ ਪੁੱਛਿਆ ਜਾਵੇ ਕਿ ਅੱਜ ਤੁਹਾਡੇ ਦੌਰ ਦੇ ਵਿੱਚ, ਜਾਂ ਆਪਾਂ ਦੋਨਾਂ ਨੂੰ ਮਿਲਾ ਕੇ ਪੁੱਛਦੇ ਹਾਂ ਜੀ, ਪੁਰਾਣੇ ਲੇਖਕਾਂ ਵਿੱਚੋਂ ਵੀ ਅਤੇ ਨਵੇਂ ਲੇਖਕਾਂ ਵਿੱਚੋਂ ਵੀ, ਇਹੋ ਜਿਹੇ ਕਿਹੜੇ ਲੇਖਕ ਨੇ ਜਿਨ੍ਹਾਂ ਤੋਂ ਤੁਸੀਂ ਪ੍ਰਭਾਵਿਤ ਹੋਏ, ਜਾਂ ਤੁਹਾਨੂੰ ਲੱਗਦਾ ਕਿ ਬਹੁਤ ਅੱਛਾ ਲਿਖ ਰਹੇ ਨੇ, ਜਾਂ ਤੁਹਾਨੂੰ ਲੱਗਦਾ ਕਿ ਮੈਨੂੰ ਵੀ ਮਤਲਬ ਉਹਨਾਂ ਵਾਂਗ ਲਿਖਣਾ ਚਾਹੀਦਾ, ਕੋਈ ਹੈ ਇਸ ਤਰ੍ਹਾਂ ਦਾ?
0: ਪ੍ਰਭਾਵਿਤ ਤਾਂ ਇਸ ਤਰ੍ਹਾਂ ਸ਼ੁਰੂ 'ਚ ਜਿਵੇਂ ਮੈਂ ਲਾਇਬ੍ਰੇਰੀ 'ਚੋਂ ਲੈ ਕੇ ਕਿਤਾਬਾਂ ਪੜ੍ਹਨ ਲੱਗਿਆ, ਅੰਮ੍ਰਿਤ ਲਾਲ ਨਾਗਰ ਉਹਦੇ ਵੱਡੇ ਵੱਡੇ ਨਾਵਲ, ਸੂਰਦਾਸ ਬਾਰੇ, ਤੁਲਸੀਦਾਸ ਬਾਰੇ, ਬਹੁਤ ਮੋਟੇ ਮੋਟੇ ਨਾਵਲ ਇੱਕ ਪੜ੍ਹਿਆ ਅਤੇ ਮੈਨੂੰ ਲੱਗਿਆ ਇਹ ਬਹੁਤ ਵਧੀਆ, ਇਹਨੇ ਜੀਵਨੀ ਦੇ ਰੂਪ 'ਚ ਕਿੰਨਾ ਸੋਹਣਾ ਲਿਖਿਆ। ਉਹ ਸਾਰੇ ਪੜ੍ਹ ਲਏ, ਯਸ਼ਪਾਲ, ਮੋਹਨ ਰਾਕੇਸ਼, ਉਹ ਸਾਰੇ, ਰਾਜਿੰਦਰ ਯਾਦਵ, ਇਹ ਸਾਰੇ ਮੈਂ ਪੜ੍ਹ ਲਏ। ਪੰਜਾਬੀ 'ਚ ਜਦੋਂ ਪੜ੍ਹਨ ਲੱਗਿਆ ਨਾਨਕ ਸਿੰਘ ਦੇ ਸਾਰੇ ਨਾਵਲ ਪੜ੍ਹ ਲਏ ਸੀ ਮੈਂ ਲੱਭ ਲੱਭ ਕੇ, ਰਾਮ ਸੂਰਬਨਖੀ ਦੇ ਸਾਰੇ ਪੜ੍ਹ ਲਏ, ਗੁਰਦਿਆਲ ਸਿੰਘ ਹੋਰਾਂ ਦੇ ਨਾਵਲ ਮੈਂ ਪੜ੍ਹ ਲਏ, ਅਤੇ ਕਹਾਣੀਆਂ 'ਚ ਤਾਂ ਮੈਨੂੰ ਉਦੋਂ ਤੱਕ ਤਾਂ ਪਤਾ ਹੀ ਲੱਗ ਚੁੱਕਾ ਸੀ ਵੀ ਇਹਨਾਂ ਇਹਨਾਂ ਲੇਖਕਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ, ਚਾਹੇ ਵਿਰਕ ਹੋਣ, ਚਾਹੇ ਪ੍ਰਿੰਸੀਪਲ ਸੁਜਾਨ ਸਿੰਘ ਹੋਣ, ਸੰਤੋਖ ਸਿੰਘ ਧੀਰ ਹੋਰਾਂ ਨੂੰ, ਸੁਖਵੰਤ ਕੌਰ ਮਾਨ ਹੋਰਾਂ ਨੂੰ ਮੈਂ ਉਹਨਾਂ ਦੀ ਜਿਹੜੀ ਕਿਸਾਨੀ ਬਾਰੇ ਕਹਾਣੀ ਪੜ੍ਹੀ, ਅਤੇ ਉਸ ਤੋਂ ਬਾਅਦ ਉਹਨਾਂ ਦੇ ਸਾਰੇ ਮੈਂ ਕਹਾਣੀ ਸੰਗ੍ਰਹਿ ਲੱਭ ਕੇ ਪੜ੍ਹ ਲਏ। ਗੁਰਮੇਲ ਮਡਹਾੜ ਜਿਹੜੇ ਕਹਾਣੀ ਉੱਥੋਂ, ਉਹ ਮੁਲਾਕਾਤ ਸੰਗਰੂਰ ਬਹੁਤ ਬਾਅਦ 'ਚ ਹੋਈ, ਪਰ ਪਹਿਲਾਂ ਉਹਨਾਂ ਦੀਆਂ ਕਿਤਾਬਾਂ ਮੈਂ ਲਾਇਬ੍ਰੇਰੀ 'ਚੋਂ ਲੈ ਕੇ ਪੜ੍ਹ ਚੁੱਕਾ ਸੀ। ਇਹ ਬਹੁਤ, ਅੱਜ ਕੱਲ੍ਹ ਬਹੁਤ ਸੋਹਣੀਆਂ ਕਹਾਣੀਆਂ ਕਈ ਸਾਡੇ ਸਾਥੀ ਲਿਖ ਰਹੇ ਨੇ, ਅਤੇ ਪ੍ਰਭਾਵ ਤਾਂ ਜਿੱਥੋਂ ਵੀ ਚੰਗੀ ਕਹਾਣੀ, ਮੈਂ ਕੋਈ ਨਹੀਂ ਛੱਡਦਾ, ਅੱਜ ਵੀ ਸਾਰੇ ਮੈਗਜ਼ੀਨ ਮੇਰੇ ਕੋਲ ਆਉਂਦੇ ਨੇ, ਅਤੇ ਸਾਰੇ ਮੈਗਜ਼ੀਨ ਮੈਂ ਉਹਦੇ 'ਚ ਕਹਾਣੀ ਖਾਸ ਕਰਕੇ ਪੜ੍ਹ ਲੈਂਦਾ।
1: ਸਮਕਾਲੀ ਸਾਹਿਤ ਦਾ
0: ਇੱਕ ਨਾ ਹੋਰ
1: ਤੁਸੀਂ
0: ਰਹਿ ਗਿਆ ਮੈਂ, ਉਹ ਸੁਖਵੀਰ ਹੋਰਾਂ ਦਾ। ਉਹ ਇਸ ਤਰ੍ਹਾਂ ਹੋਇਆ ਕਿ ਮੈਂ ਜਦੋਂ ਸ਼ੁਰੂ 'ਚ ਪਹਿਲੀ ਕਹਾਣੀ ਜਦੋਂ ਉਹਨਾਂ ਕੋਲ ਪਹੁੰਚੀ, ਅਤੇ ਅਣਖੀ ਸਾਹਿਬ ਨੇ ਸੰਗਰੂਰ ਸੁਨੇਹਾ ਘੱਲਿਆ ਕਿ ਉਹ ਮੁੰਡੇ ਨੂੰ ਮਿਲਵਾਇਓ, ਅਤੇ ਫਿਰ ਅਸੀਂ ਮਿਲਣ ਗਏ ਗੁਰਮੇਲ ਮਡਾੜ ਅਤੇ ਮੈਂ ਬਰਨਾਲੇ ਅਣਖੀ ਸਾਹਿਬ ਕੋਲ, ਅਤੇ ਉਹਨਾਂ ਤੋਂ ਪੁੱਛਿਆ ਕੁਛ ਕੀ ਪੜ੍ਹਨਾ ਚਾਹੀਦਾ ਹੋਰ ਹੈ, ਕੁਝ ਹਿੰਦੀ ਦੇ ਮੈਗਜ਼ੀਨ ਉਹਨਾਂ ਨੇ ਦੱਸੇ, ਅਤੇ ਇੱਕ ਨਾਮ ਉਹਨਾਂ ਨੇ ਦੱਸਿਆ ਸੀ ਸੁਖਵੀਰ ਦਾ, ਕੁਝ ਕਿਤਾਬਾਂ ਵੀ ਉਹਨਾਂ ਨੇ ਮੈਨੂੰ ਦਿੱਤੀਆਂ ਸੀ, ਕਹਿੰਦਾ ਇਹ ਪੜ੍ਹ ਲੈ, ਮੇਰਾ ਦੋਸਤ ਵੀ ਹੈ ਅਤੇ ਮੇਰਾ ਗੁਰੂ ਵੀ ਹੈ, ਅਤੇ ਉਹਨਾਂ ਨੇ ਆਪਣੀ ਬੈਠਕ 'ਚ ਉਹਨਾਂ ਦੀ ਫੋਟੋ ਵੀ ਆਪਣੇ ਪਿਤਾ ਜੀ ਦੀ ਫੋਟੋ ਦੇ ਨਾਲ ਲਾਈ ਹੋਈ ਸੀ। ਸੁਖਵੀਰ ਮੈਂ ਸਾਰਾ ਪੜ੍ਹਿਆ, ਮੈਨੂੰ ਬਹੁਤ ਚੰਗਾ ਲੱਗਿਆ।
1: ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ, ਜਿਵੇਂ ਆਪਾਂ ਹੁਣ ਕੁਛ ਲੇਖਕਾਂ ਦਾ ਜ਼ਿਕਰ ਕਰ ਰਹੇ ਸੀ ਜਿਹੜੇ ਕਿ ਬਹੁਤ ਅੱਛੇ ਨਾਮ ਤੁਸੀਂ ਲਏ ਲੇਖਕਾਂ ਦੇ, ਪਰ ਅਸੀਂ ਜੇ ਪੰਜਾਬੀ ਕਹਾਣੀ ਦੇ ਭਵਿੱਖ ਬਾਰੇ ਕੋਈ ਗੱਲ ਕਰੀਏ ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਪੰਜਾਬੀ ਕਹਾਣੀ ਦਾ ਭਵਿੱਖ ਇਸ ਤਰ੍ਹਾਂ ਦਾ ਹੈ?
0: ਕਿਸੇ ਵੀ ਭਾਸ਼ਾ ਦਾ ਭਵਿੱਖ ਪਹਿਲੀ ਗੱਲ ਤਾਂ ਪਾਠਕਾਂ 'ਤੇ ਨਿਰਭਰ ਕਰਦਾ ਹੈ, ਉਹਨੂੰ ਕਿੰਨੇ ਲੋਕ ਪੜ੍ਹ ਰਹੇ ਨੇ, ਕਿੰਨੇ ਵਰਤ ਰਹੇ ਨੇ, ਅਤੇ ਪੰਜਾਬੀ 'ਚ ਇਹ ਸਥਿਤੀ ਚੰਗੀ ਹੈ। ਦੂਜੀ ਗੱਲ ਜਿਹੜੀ ਮੇਨ ਹੁੰਦੀ ਹੈ ਉਹਦੇ ਵਾਸਤੇ, ਪੱਤਰਿਕਾਵਾਂ ਕਿੰਨੀਆਂ ਕੁ ਨਿਕਲਦੀਆਂ ਨੇ, ਮੈਗਜ਼ੀਨਾਂ ਪੰਜਾਬੀ 'ਚ ਬਹੁਤ ਵਧੀਆ ਸਥਿਤੀ ਹੈ, ਬਹੁਤ ਚੰਗੇ ਚੰਗੇ ਮੈਗਜ਼ੀਨ ਨਿਕਲਦੇ ਆ, ਬਹੁਤ ਸਾਹਿਤ ਰਚਿਆ ਜਾ ਰਿਹਾ ਵਧੀਆ ਵਧੀਆ, ਅਤੇ ਉਹ ਛਪਦਾ ਹੈ, ਨਾਲ ਦੀ ਨਾਲ ਪਾਠਕਾਂ ਤੱਕ ਪਹੁੰਚਦਾ ਹੈ। ਵਿਦੇਸ਼ਾਂ 'ਚ ਆਪਣੇ ਐਂ ਲਾ ਲਓ ਵੀ ਕੋਈ ਘੱਟੋ ਘੱਟ 20-25 ਦੇਸ਼ਾਂ 'ਚ ਤਾਂ ਚੰਗੇ ਆਪਣੇ ਲੇਖਕ ਬੈਠੇ ਨੇ, ਨਾਵਲਕਾਰ, ਕਹਾਣੀਕਾਰ ਬੈਠੇ ਨੇ, ਕ੍ਰੀਏਟਿਵ ਰਾਈਟਰ ਬੈਠੇ ਨੇ, ਅਤੇ ਭਵਿੱਖ ਬਾਰੇ ਤਾਂ ਕੋਈ ਚਿੰਤਾ ਵਾਲੀ ਇਹਦੇ 'ਚ ਗੱਲ ਨਹੀਂ ਹੈ। ਇੱਕ ਗੱਲ ਹੋਰ ਕਹਿੰਦੇ ਹੁੰਦੇ ਆ ਵੀ ਜੇ ਕੋਈ ਭਾਸ਼ਾ ਰੁਜ਼ਗਾਰ ਨਾਲ ਜੁੜੀ ਹੋਵੇ ਤਾਂ ਉਹਦੀ ਸਥਿਤੀ ਹੋਰ ਵੀ ਮਜ਼ਬੂਤ ਹੋ ਜਾਂਦੀ ਹੈ। ਆਪਣੇ ਪੰਜਾਬ 'ਚ ਤਾਂ ਸਥਿਤੀ ਠੀਕ ਹੈ, ਕਾਲਜਾਂ 'ਚ ਪੜ੍ਹਾਈ ਜਾ ਰਹੀ ਹੈ, ਡਿਪਾਰਟਮੈਂਟ ਨੇ, ਦਿੱਲੀ ਯੂਨੀਵਰਸਿਟੀ 'ਚ ਪੰਜਾਬੀ ਡਿਪਾਰਟਮੈਂਟ ਬਹੁਤ ਸ਼ਾਨਦਾਰ ਹੈ, ਘੱਟੋ ਘੱਟ ਦਿੱਲੀ 'ਚ ਵੀ 125 ਤੋਂ ਉੱਪਰ ਬੱਚੇ PhD ਸਕੋਲਰ ਇੱਥੇ ਆਪਣੇ ਰਿਸਰਚ ਵਰਕ ਕਰ ਰਹੇ ਨੇ, ਚੰਗਾ ਭਵਿੱਖ ਬਹੁਤ ਵਧੀਆ ਹੈ, ਅਤੇ ਅੱਗੇ ਅੱਗੇ ਵਧੀਆ ਹੀ ਰਹਿਣਾ, ਹਾਲਾਤ ਜਿਹੜੇ ਆ ਬਹੁਤ ਵਧੀਆ ਹੀ ਨੇ।
1: ਇਸ ਨਾਲ ਜੁੜਿਆ ਹੋਇਆ ਇੱਕ ਸਵਾਲ ਹੈ, ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਦੇ ਜਿਹੜੇ ਪਾਠਕਾਂ ਦੀ ਗਿਣਤੀ, ਪਰ ਅੱਜ ਦਾ ਜਿਹੜਾ ਦੌਰ ਹੈ ਨਾ ਉਹ ਹੈ ਸੂਚਨਾ ਟੈਕਨੋਲੋਜੀ ਦਾ, ਸੋਸ਼ਲ ਮੀਡੀਆ ਦਾ, ਕਿਉਂਕਿ ਸੋਸ਼ਲ ਮੀਡੀਆ ਇੰਨਾ ਹਾਵੀ ਹੋ ਗਿਆ ਹਰ ਖੇਤਰ ਦੇ ਵਿੱਚ, ਅਤੇ ਹਰ ਵਿਅਕਤੀ ਨੂੰ ਦੇਖ ਕੇ ਲੱਗਦਾ ਕਿ ਉਹਦੇ ਕੋਲ ਕੋਈ ਕਿਤਾਬ ਪੜ੍ਹਨ ਦਾ ਜਾਂ ਮੈਗਜ਼ੀਨ ਪੜ੍ਹਨ ਦਾ ਜਾਂ ਅਖਬਾਰ ਪੜ੍ਹਨ ਦਾ ਤਾਂ ਸਮੇਂ ਹੈ ਹੀ ਨਹੀਂ, ਉਹ ਸਾਰਾ ਸਮਾਂ ਮੋਬਾਈਲ ਦੇ ਉੱਤੇ ਲੱਗਿਆ ਰਹਿੰਦਾ, ਤਾਂ ਇਸ ਸੰਦਰਭ 'ਚ ਤੁਸੀਂ ਕਿਵੇਂ ਦੇਖਦੇ ਹੋ ਸਾਹਿਤ ਨੂੰ ਜਾਂ ਕਹਾਣੀ ਨੂੰ?
0: ਨਵੀਆਂ ਤਕਨੀਕਾਂ ਨੂੰ ਵੀ ਸਾਹਿਤ ਦੇ ਨਾਲ ਜੋੜ ਕੇ, ਅਤੇ ਸਾਹਿਤ ਨੂੰ ਵੀ ਜਿਹੜਾ ਹੈ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਕੇ, ਜਿਹੜਾ ਸਮਾਜ ਦੇ ਸਮੇਂ

0: ਨਾਲ ਤੁਰਨਾ ਪਏਗਾ। ਬਾਕੀ ਕਿਤਾਬਾਂ ਪੜ੍ਹਦੇ ਨੇ, ਕਿਤਾਬਾਂ ਬਹੁਤ ਛਪ ਰਹੀਆਂ ਨੇ, ਮੈਗਜ਼ੀਨਾਂ ਵੀ ਛਪ ਰਹੀਆਂ ਨੇ। ਅਤੇ ਹਾਂ, ਇਹ ਹੈ ਵੀ ਪਹਿਲਾਂ ਕਿਤਾਬ ਲੱਭਣ ਵਾਸਤੇ ਬਹੁਤ ਸਾਨੂੰ ਤਰੱਦਦ ਕਰਨਾ ਪੈਂਦਾ ਸੀ ਵੀ ਇਹ ਕਿਤਾਬ ਕਿੱਥੋਂ ਮਿਲੂਗੀ ਅੱਗੇ ਤੋਂ ਅੱਗੇ ਜਾ ਕੇ। ਹੁਣ ਉਹ ਚੀਜ਼ ਨਹੀਂ ਹੈ। ਹੁਣ ਜੇ ਆਪਾਂ ਗੱਲ ਕਰਦੇ ਹੋਏ ਕਿਸੇ ਕਿਤਾਬ ਦਾ ਜ਼ਿਕਰ ਆਉਂਦਾ, ਮੈਂ ਨਾਲ ਦੀ ਨਾਲ ਮੋਬਾਈਲ 'ਚ ਦੇਖ ਕੇ ਔਡਰ ਕਰ ਦਿੰਦਾ, ਨਾਲੇ ਤਾਂ ਡਿਸਕਾਊਂਟ ਮਿਲਦਾ, ਨਾਲੇ ਕਿਤਾਬ ਘਰ ਪਹੁੰਚ ਜਾਂਦੀ ਹੈ। ਇਹ ਨਵੀਂ ਤਕਨੀਕ ਦਾ ਸਾਹਿਤ ਨੂੰ ਵੀ ਬਹੁਤ ਫਾਇਦਾ ਹੋਇਆ ਹੈ।
1: ਕੇਸਰਾ ਰਾਮ ਜੀ, ਅੱਜ ਤੁਸੀਂ ਬੜਾ ਵਡਮੁੱਲਾ ਸਮਾਂ ਕੱਢ ਕੇ ਇੱਥੇ ਆਏ ਅਤੇ ਆਪਣੀ ਜ਼ਿੰਦਗੀ ਬਾਰੇ, ਆਪਣੀ ਸਾਹਿਤ ਸਿਰਜਣਾ ਬਾਰੇ ਬੜੀਆਂ ਸ਼ਾਨਦਾਰ ਗੱਲਾਂ ਕੀਤੀਆਂ, ਆਪਣੇ ਅਨੁਭਵ ਸਾਡੇ ਨਾਲ ਸਾਂਝੇ ਕੀਤੇ, ਸਰੋਤਿਆਂ ਨਾਲ ਸਾਂਝੇ ਕੀਤੇ, ਅਤੇ ਇਸ ਸਭ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
2: ਹੁਣੇ ਤੁਸੀਂ ਕਹਾਣੀਕਾਰ ਕੇਸਰਾ ਰਾਮ ਨਾਲ ਹੋਈ ਬਲਵਿੰਦਰ ਸਿੰਘ ਬਰਾੜ ਦੀ ਗੱਲਬਾਤ ਸੁਣ ਰਹੇ ਸੀ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।